ਸ਼ਿਮੋ ਨਾ ਮਨੇ ਕਹਿਣਾ ਸੀ ਅਸ਼ ਸ਼ਿਮੋ ਦੀ ਨਾ ਮਨ ਲੈ ਜ਼ਿੰਦਗੀ ਸਿੰਘ ਪਾਣੋ ਵਾਲਾ ਕਿਦ ਲੈ ਬਿਆ ਬਤਾ ਸੱਚ ਕੰਮ ਦੁੱਖ ਨਾ ਤੁਸੀਂ ਫੇਸ ਚ ਕੰਮ ਦਾ ਆਪ ਦਾਸ ਖਰੂਬੀ ਚਿਤਾ ਸੁਣੋ ਟੈਨਸ਼ਨ ਨਹੀਂ ਸੀ ਮਲਵਾਏ ਆਉ ਦੇ ਮੋ ਨਾ ਮਨੇ ਸੀ ਅਦਖਲ ਰੂਰ ਨਾ ਮਨੇ ਦਾ ਨਜ਼ਮਾਨ ਨਾ ਮਨੇ ਖਸੀ।

0: जी जनाब, अदर प्रोडक्ट्स की तरह जिस तरह आप लोग एतमाद कर रहे हैं केसन की इस प्रोडक्ट जो कि आपके जिस्म की कमजोरियों को ख़त्म करने वाली है, ठीक है जनाब, बड़ों के लिए, बुजुर्गों के लिए, ख़वातीन के लिए, नौजवान लड़कियों के लिए, आपके मैसेजेस हमारे साथ आना शुरू हो गए हैं। सलाम डियर ब्रो, सलाम टू ऑल जी, सलाम टू ऑल लिसनर्स। अल्लाह पाक को जान देनी है कि आपका तमाम प्रोडक्ट्स का बेहतरीन रिजल्ट है, ये हल्फन कह रहे हैं, ठीक है जनाब, जो भी भाई हैं, कि अल्लाह पाक को जान देनी है आपके तमाम प्रोडक्ट्स के बेहतरीन रिजल्ट हैं। और ताकत प्लस में जो अज़ा शामिल हैं इनकी तो क्या ही बात है, ये कमज़ोर लोगों के लिए अक्सीर आज़म है। मैं मेडिसिन का बड़ा बहुत अच्छी बारे में बहुत अच्छी तरह जानता हूँ, ये आपका कमाल है, कमाल का फार्मूला है। डियर माशाल्लाह, जजाकल्लाह, योर लवर नजर हसन। ये मेडिकल मेडिसिन फैमिली से बिलोंग करते हैं, इनके बेटे भी फार्मेसी में हैं और फार्मासिस्ट भी हैं, और ये मेडिसिन को बहुत अच्छी तरीके से जानते हैं। जैसे मैंने स्टार्ट में बताया है ना कि ताकत के लिए कौन कौन से विटामिन इस्तेमाल किए जाते हैं, और हमने ये जो फार्मूला बनाया है ताकत प्लस, ये अपनी जगह पर एक अक्सीर है, और ये इंशाल्लाह जो भी इस्तेमाल करेगा बिल्कुल जनाब बिल्कुल उन्हें पता चलेगा कि उनकी जिस्मानी कमजोरी खत्म हुई है। हमारा नंबर आप लोगों के पास है जिसके ऊपर आप लोग हमें एसएमएस और कॉल कर सकते हैं, 03449363366। अच्छा जी मैसेज, अच्छा जी भाई, सलाम भाई, 2 महीने हुए हैं मैं केसन इस्तेमाल कर रहा हूँ, बहुत ही अच्छे हैं प्रोडक्ट। अच्छा जी पीछे भी उन्होंने लिखा है केसन शिफा दर्द का बोल रहे हैं, शुतुरमुर्ग तेल का बोल रहे हैं कि ये प्रोडक्ट मैं इस्तेमाल कर रहा हूँ पिछले 2 महीनों से और मुझे बहुत ज़बरदस्त अफाका मिल रहा है। इसलिए कि भाई वैसे तो कोई कमज़ोरी नहीं है, सिर्फ नींद नहीं आती है, तो सिर्फ इस वजह से इस्तेमाल कर सकते हैं, बिल्कुल कर सकते हैं, बिल्कुल कर सकते हैं। इसके अंदर जो जड़ी बूटियाँ हैं, जो अश्वगंधा है, सतावर है, या इसके अंदर सफ़ेद मूसली, आप इसके फ़ायदे नेट से उठाकर देखेंगे तो इससे आपकी नींद बहुत बेहतर होगी, आसाबी कमजोरी को भी ये ख़त्म करती है। तो आप रात को सोते वक्त 2-in-1 ये आपके लिए फार्मूला होगा कि जनाब एक तरफ तो आपको कमजोरी नहीं है लेकिन आपका तो हर वक्त ताकत से भरपूर रहना चाहिए, ठीक है जनाब, तो आप इस्तेमाल कर सकते हैं इसको, अगर आप अफोर्ड कर सकते हैं तो ज़रूर इसे इस्तेमाल कीजिएगा। पहाड़पुर में कहाँ कहाँ प्रोडक्ट हमारे मौजूद हैं, जो अभी चूंकि ये इनिशियल स्टेज है, ठीक है जनाब, और आहिस्ता आहिस्ता से प्रोडक्ट हमारी हफ्ते वाले दिन तक इंशाल्लाह हर किसी के पास जो है मुकम्मल तौर पर पहुंच जाएंगी, लेकिन इस वक्त इमरजेंसी तौर पर हमने जो पहाड़पुर में अपनी ये प्रोडक्ट भेजी है ताकत प्लस, वो हसीब जनरल स्टोर रंगपुर अड्डा, ठीक है जनाब, इसके अलावा हैदर मेडिकल स्टोर रंगपुर अड्डा, और अवेस जनरल स्टोर जनरल पोस्ट ऑफिस के सामने इनकी दुकान है। इन 3 मकामात के ऊपर आपको ये हमारा ताकत प्लस फार्मूला मिलेगा। एक कॉलर हमारे साथ हैं, उनको मौका दे रहे हैं। अस्सलाम वालेकुम।
1: वालेकुम सलाम
0: जनाब, कौन है हमारे साथ, नाम बताएंगे अपना?
1: जी खादिम फरूकी मोहम्मद हसन गिरसल का,
0: गिरसल को लाल ने पैवे, ठीक है, मैं के आवाज तो मैं कुछ टांग करे लोगों नहीं लगती पई ते ਤੇ ਉਹਦੀ ਮੈਂ ਦੁਕਾਨਦਾਰਾਂ ਦੀ ਪਰਸੈਂਟੇਜ ਕਹਿੰਦੀ ਕੁਝ ਸਾਰੇ ਪ੍ਰੋਡਕਟ ਐਸੇ ਨੇ ਕਿ ਮੇਰੇ ਕੋਲ ਜ਼ਿਆਦਾ ਪ੍ਰੋਫਿਟ ਤੁਹਾਡਾ ਹੈ, ਯਕੀਨ ਕਰੋ ਮੈਂ ਹੈਰਾਨ ਦੀ ਗਿਆ, ਮੈਂ ਕਿ ਭਾਈ ਮੈਂ ਕੰਪਨੀ ਦਾ ਮਾਲਿਕ, ਇਤਨੇ ਸਾਰੇ ਰਿਸੋਰਸਿਸ, ਇਤਨੇ ਇਨਵੈਸਟਮੈਂਟ, ਇਤਨਾ ਟਾਈਮ, ਤੇ ਉਹ ਬੰਦਾ ਜਿਹੜਾ ਕੋਈ ਮਿਹਨਤ ਨਹੀਂ ਕਰਦਾ ਪਿਆ, ਯਾਨੀ ਕਿ ਅਸਾਂ ਕਸਟਮਰ ਦਾ ਦਿਮਾਗ ਹੀ ਅਸਾਂ ਬੜਾ ਕੇ ਭੇਜਦੇ ਹਾਂ, ਠੀਕ ਹੈ ਸਹੀ, ਤਾਂ ਮਾਇੰਡ ਅਸਾਂ ਬੜਾ ਕੇ ਭੇਜਦੇ ਤੇ ਉਹ ਮੇਰੇ ਕੋਲ ਜ਼ਿਆਦਾ ਕਮਾਉਂਦਾ ਬੈਠਾ, ਵੱਲਾ ਬਿੱਲਾ ਕੁਝ ਪ੍ਰੋਡਕਟ ਐਸੇ ਨੇ ਜਿਹਦੇ ਵਿੱਚ ਤੁਸਾਂ ਮੇਰੇ ਕੋਲ ਜਿਹੜੇ ਦੁਕਾਨਦਾਰ ਹਜ਼ਰਾਤ ਨਾ ਮੇਰੇ ਕੋਲ ਜ਼ਿਆਦਾ ਫਾਇਦਾ ਤੁਹਾਡਾ ਹੈ।
1: ਕੰਟਰੋਲ ਆਜ਼ਮਾ ਸੀਰਪ ਮੈਂ ਕਈ ਜਾਗਨੇ ਬਹੁਤ ਸਾਰੇ ਤੇ ਪਹਿਲੇ ਵਿਚੇਂਦਾ ਰਹੀਆਂ ਤੇ ਹੁਣ ਹੀ ਮੇਰੇ ਕੋਲ ਮੌਜੂਦ ਹਨ ਹੈਦਰ ਖਾਨ।
0: ਅੱਛਾ ਹੈਦਰ
1: ਖਾਨ,
0: ਠੀਕ ਹੈ,
1: ਮੈਂ ਰਾਤ ਤੋਂ ਉਹਨੇ ਨਾਲ ਹੈ ਜਿੱਥੇ ਮੇਰੀ ਦੁਕਾਨ ਹੈ ਅਲ ਫਾਰੂਕੀ ਜਨਰਲ ਸਟੋਰ ਤੋਂ ਆ ਰਿਹਾ ਕੋ ਲਿਸਟ ਆਇਆ ਪੇ।
0: ਅੱਛਾ ਠੀਕ ਹੈ, ਅਲ ਫਾਰੂਕੀ ਜਨਰਲ ਸਟੋਰ ماشاءاللہ بہت کم ہے درد نا ٹھیک ہے تو او کو اچانک پتا لگتا ہے کہ خانہ خالی تھی گیا میں کہ بھائی نظر پھیری کرو تے نال نال سا کو دسین رہے کو اگر سپلائی کو ڈسٹرب تھی میں نے تو بہت مشکل نال بہت ہفتے بعد سامان ویندا ہے ٹھیک ہے صحیح تو بہرحال انہوں نے کول ہن دو خانے ہیں جڑے فل بھرے کھڑے ہو سن انشاءاللہ اے طاقت پلس فارمولے ہی پہنچ گئی ہے ویٹ کم پیٹ کم بھی ہے باقی جتنے پروڈکٹ ہیں تو سا گھن ویندے ہو سو گرسل کو سب بھول سکتے بانے دا حلوا نال تو نہیں ملتا
1: تحفہ
0: آج تو موسم چنگا ہے چلو سر ملاقات ان شاء اللہ جی جناب بہت شکریہ میں مذاق کر رہا تھا جی گرسل کے ساتھ ہی ہے جناب بانے کا حلوہ بڑا مشہور ہے جناب آپ ان کے پاس جائیں نا تو میں نے خود بنتا ہوا ان کا حلوہ دیکھا ہے شمع گھی استعمال کرتے ہیں خالص دودھ اور یہ دو چیزیں تو میں نے اپنی آنکھوں سے دیکھی ہیں ٹھیک ہے میرے سامنے ایک کڑھائی بن کے تیار ہوئی دوسری وہ ڈالنے لگا تو ہم نے اس کا تھوڑا سا دیکھ لیا خالص دودھ شمع گھی سے بنا رہا تھا تو اچھی چیزیں خود بخود ایڈورٹائز ہو جاتی ہیں جی السلام علیکم
2: وعلیکم السلام جناب ٹھیک ٹھاک ہو
0: صحیح الحمدللہ اللہ دے کرم ہے ٹھیک ٹھاک تسا سڑا سو ٹھیک ٹھاک وے
2: اللہ پاک دے انسان ٹھیک ٹھاک خیر خیریت پروگرام اج ٹھڈا ٹھڈا موسم نہیں سن دے پے
0: اچھا سن دے پے وے لیکن میں کو مزہ نہیں آندا پیا کہ بھئی ہیک سارا کسٹمر ہی بن گئے چاچا فتح خان تو ادے میں کو تے طاقت والا فارمولا چاہیے طاقت پلس اے کیوں کو نہیں رج غفور کول
2: بس راج غفور جی اپنی سامتری راج غفور
0: مال ختم تھی ونجے ٹھیک ہے گھنگنی والی کر وکدا پی سارے پروڈکٹ پتہ ہوے تو کو
2: ایک چاچا فتح خان کمزور نہیں میں ایک لالا ناصر بلوچ کو بھی دو کمزور ہیں
0: اچھا ٹھیک ہے ناصر بلوچ کو بھی بس کوئی بندہ فوراً بھیجو کیونکہ بہت سارے لوگ انتظار ہی چھوسن کیونکہ اناؤنس تھی گیا ہے کہ بھی سارا سیل پوائنٹ جلے پن گرائیں دے بیچے تو وہ تو پروڈکٹ پہنچنی چاہیے نا ساری
2: بالکل بالکل پتہ تو لگ گیا لیکن میرے کو نہیں کچھ دن فون کر کے اگر تیرے کو لایا پیو میں تو فی الحال میرے کو کونی وقت آوے تھی
0: ہاضما کنٹرول سیرپ ویٹ کم پیٹ کم یا شفا درد تیل قسم کا ضروری شے ہے جی گن کے آ گیا میں تو کہہ دو پیا کہ سارا کول زیادہ تواڈے کول ایو شفک سی ایک بندے کو صرف پیمنٹ دی دے رہے ہو جلے استعمال کرے سی تے بعد دسے سی نا کہ میرے جان کیویں جان آئی ہے تے انشاءاللہ سب کو زیادہ لوگ تواڈے کول کیسن دی طاقت فارمولا منگ دے ودے سن طاقت پلس منگ دے ودے سن
2: انشاءاللہ چاچا فتح خان اور ناصر اگر طاقت آ گئی تو انشاءاللہ میں انشاءاللہ جڑا نا دل لاکھ کھٹ گدا ہے
0: ہمارے ساتھ موجود ہیں جناب اور دو بندے انہوں نے پکڑے ہوئے ہیں جو کمزور ہیں
3: ہر دن خوشی سے
0: جی جناب کیسن کے ہیئر آئل کیسن کا شیمپو ساری چیزیں ہیں لیکن ہمارے لانچنگ ڈیز چل رہے ہیں جس میں ہم نے پروڈکٹ آپ لوگوں کے لیے لانچ کی ہوئے کیسن کیسن کا طاقت پلس فارمولا ایک اور کالر ہیں ہمارے ساتھ جی السلام علیکم
4: السلام علیکم ورحمۃ اللہ
0: جی وعلیکم السلام ورحمۃ اللہ
4: محترم خلیل بیٹا کیا حال ہے
0: الحمد للہ صحیح اللہ کے کرم ہے کون انسان نال نا شریف دسے سو اپنا
4: کاری جوے
0: کاری جوے صاحب کیویں حال کر صاحب ठीक ठाक
4: अल्हम्दुलिल्लाह बिल्कुल करिया थे
0: प्रोग्राम सुनते बैठे बैठे ठंडे मौसम
4: प्रोग्राम ना यार अब मजा ना पे लेकिन एक कितो मिल सी ये फार्मूला तो हुन बनाया ताकत आला
0: हां
4: असल मंडे पे साकु तो बहुत जरूरी है
0: काम हमारे वास्ते तो सर बहुत ही जरूरी है तो तुसा अवेश भाई को पूछो ठीक है सही अवेश भाई अवेश ट्रेडर जे को तुसा वेंदे रांदे वे जने को हाजमा कंट्रोल गिनदे वे
4: जने बिल्कुल
0: वेंदे कम पेट कम गिनदे वे ते ताकत आला ताकत ਪਲੱਸ ਫਾਰਮੂਲਾ ਜਿਹੜਾ ਸਾਰਾ ਹੈ ਇਹ ਵੀ ਸਹੀ ਤੁਸੀਂ ਉਹਨਾਂ ਦੇ ਕੋਲ ਗਿਣ ਸਕਦੇ ਵੇ ਉਹਨਾਂ ਦੇ ਕੋਲ ਪਹੁੰਚ ਗਿਆ ਵੇ ਕਲੋ ਕਾ ਪਹੁੰਚਾ ਪਈ ਹੈ ਪਹਾੜਪੁਰੀ ਚ
4: ਅੱਛਾ ਪਹੁੰਚਾ ਪਈ ਹੈ
0: ਹਾਂ ਪਹੁੰਚਾ ਪਈ ਹੈ ਤੇ ਇੱਕ ਤੁਹਾਡੇ ਦੁੱਧ ਤੁਹਾਡੇ ਘਰ ਦਾ ਹੈ ਜਾਂ ਬਾਹਰੋਂ ਮੰਗਵਾਉਂਦੇ ਹੁੰਦੇ ਵੇ
4: ਜੀ
0: ਦੁੱਧ ਮੈਂ ਕਿ ਤੁਹਾਡੇ ਆਪਣੇ ਘਰ ਦਾ ਹੈ ਜਾਂ ਬਾਹਰੋਂ ਖਰੀਦ ਕੇ ਰਹਿੰਦੇ ਹੁੰਦੇ ਵੇ
4: ਨਹੀਂ ਬਾਹਰੋਂ ਖਰੀਦ ਸੁਣਾ ਉਤੋਂ
0: ਅੱਛਾ ਖਰੀਦ ਬਾਹਰੋਂ ਖਰੀਦਦੇ ਹੁੰਦੇ ਵੇ ਦੁੱਧ ਚਲੋ ਕੋਈ ਨਹੀਂ ਰਾਤ ਨੂੰ ਅੱਧੇ ਗਿਲਾਸ ਦੇ ਵਿੱਚ ਰਹਿਣਾ ਇਹਦੇ ਦੋ ਚਮਚ ਮਿਕਸ ਕਰਕੇ ਅੱਛੇ ਤਰੀਕੇ ਤੇ ਪੀ ਕੇ ਨਾ ਮਾਵਾਤ ਸੋਮ ਵਨੋ ਵਤ ਮਿੱਠੀ ਨੀਂਦ ਤੇ ਹੁੰਦੀ ਮਿੱਠੇ ਮਿੱਠੇ ਖਾਬ ਤੇ ਖਿਆਲਾਤ ਤੇ ਇਨਸ਼ਾਅੱਲਾ ਜੇ ਉੜਸੋ ਤਾਂ ਪੁਰਜੋਸ਼ ਹੀ ਹੋਸੋ ਤੇ એનર્ਜੀ ਵੀ ਹੋਸੀ ਤੇ ਤਾਕਤ ਹੀ ਤੇ ਇੱਕ ਤਬਦੀਲੀ ਮਹਿਸੂਸ ਕਰੋ ਸੋ ਤਬਦੀਲੀ ਆਪਣੇ ਜਿਸਮ ਵਿੱਚ ਇੱਕ ਤਬਦੀਲੀ ਮਹਿਸੂਸ ਕਰੇ ਸੋ ਇਨਸ਼ਾਅੱਲਾ
4: ਇਨਸ਼ਾਅੱਲਾ ਇਨਸ਼ਾਅੱਲਾ ਬਾ ਜੇ ਵੀ ਸਹੀਆਂ ਤੁਸੀਂ ਦੱਸੀਆਂ ਨਵੀਂ ਪਾਵਣ ਵਾਲੀਆਂ
0: ਹਾਂ
4: ਇਹ ਮੈਂ ਵੈਸੇ ਬਣਾ ਕੇ ਘਰ ਰੱਖੀ ਹੋਈ ਪਾਊਡਰ ਯਾਨੀ ਕਿ ਬਣਾ ਕੇ ਨਾ ਉਹ ਮੈਂ ਦੁੱਧ ਚ ਘੱਟ ਕੇ ਪੀਣਾ ਤੇ ਇਹ ਬਣਾ ਬਣਾਇਆ ਜਿਹੜਾ ਮਿਲ ਗਿਆ ਤਾਂ ਇਹ ਸਭ ਤੋਂ ਬਿਹਤਰ ਹੈ ਨਾ
0: ਸਭ ਤੋਂ ਬਿਹਤਰ ਹੈ ਇਹ ਤੁਹਾਡੇ 13 ਸ਼ੀਆਂ ਦੱਸੇ 13 ਅਜ਼ਾ ਇਹਦੇ ਵਿੱਚ ਸ਼ਾਮਿਲ ਹਨ ਠੀਕ ਹੈ ਜਨਾਬ ਤਾਕਤ ਬਖਸ਼ ਜਿਹੜੇ ਕਿ ਕਮਜ਼ੋਰੀ ਨੂੰ ਖਤਮ ਕਰਨ ਵਾਲੇ ਸ਼ੀਆਂ ਜਿਹੜੀ ਬੂਟੀਆਂ ਹਨ ਚਾਹੇ ਇਹਨਾਂ ਮਗਜ਼ੀਆਤ ਹਨ ਨਾ ਇਹ ਤੋਂ ਆਪਕੋ ਅੱਛੇ ਤਰੀਕੇ ਨਾਲ ਪਤਾ ਹੋਸੀ ਕਿ ਕਿਵੇਂ ਕਮਜ਼ੋਰੀ ਨੂੰ ਖਤਮ ਕਰਦੇ ਨੇ ਤੇ ਉਹਦੇ ਨਾਲ ਐਸੇ ਇਨਗਰੀਡੀਅੰਟ ਵੀ ਸ਼ਾਮਿਲ ਨੇ ਜਿਹੜੇ ਤੁਹਾਡੇ ਹਾਜ਼ਮੇ ਨੂੰ ਵੀ ਨਾਲ ਸੈਟ ਰੱਖੇ ਸਨ ਸਹੀ ਇਨਸ਼ਾਅੱਲਾ
4: ਇਨਸ਼ਾਅੱਲਾ ਇਨਸ਼ਾਅੱਲਾ
0: ਠੀਕ ਹੈ ਸਹੀ ਤਾਂ ਟਾਈਮ ਨਾਲ ਪਹੁੰਚੋ ਇਹਨੇ ਕੋਲ ਪਹਿਲੇ ਕਿ ਖਤਮ ਥੀ ਵਜੇ
4: ਠੀਕ ਹੈ ਮੈਂ ਇਨਸ਼ਾਅੱਲਾ ਹੁਣੇ ਫੋਨ ਕਰੇਣਾ ਬਚੜੇ ਦੋ ਤੇ ਚਾਹ ਕੇ ਨਾ
0: ਠੀਕ ਹੈ ਸਰ ਬਹੁਤ ਮਿਹਰਬਾਨੀ ਕਰੀ ਸਰ ਬਹੁਤ ਮਿਹਰਬਾਨੀ
4: ਦੁਆਵਾਂ ਯਾਦ ਰੱਖਿਓ
0: ਓਕੇ ਜਨਾਬ ਥੈਂਕ ਯੂ ਸੋ ਮਚ ਅੱਛਾ ਕੁਝ ਲੋਕ ਜੋ ਹੁੰਦੇ ਨਾ ਕੁਝ ਲੋਕ ਬੜੇ ਸਿਆਣੇ ਹੋਤੇ ਹੈ ਔਰ ਉਨਕੋ ਸਮਝ ਹੋਤੀ ਹੈ ਇਨ ਚੀਜ਼ੋਂ ਕੀ ਔਰ ਵਾਪਸ ਸਾਰੀਆਂ ਕੇ ਪਾਸ ਜਾਤੇ ਹੈ ਔਰ ਐਸਾ ਬੱਚੋਂ ਕੇ ਲੀਏ ਅਕਸਰ ਬਨਵਾ ਕੇ ਰੱਖਤੇ ਹੈ ਐਸੀ ਤਾਕਤ ਬਖਸ਼ ਗਿਜ਼ਾਏ ਜੋ ਹੋਤੇ ਹੈ ਨਾ ਵੋ ਅਕਸਰ ਆਪਣੇ ਬੱਚੋਂ ਕੇ ਲੀਏ ਘਰ ਮੇਂ ਬਣਾ ਕਰ ਰੱਖਤੇ ਹੈ ਬੜੋਂ ਕੇ